0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਕਵਿਤਾ ਪਾਠ ਤੇ ਕਵਿਤਾ ਪਾਠ ਕਰਨਗੇ ਗਗਨਮੀਤ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 1 ਸਤੰਬਰ ਏ ਤੇ ਭਾਰਤ ਵਿੱਚ ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਆਯੋਜਿਤ ਇਸ ਮੁਹਿੰਮ ਦਾ ਉਦੇਸ਼ ਲੋਕਾਂ, ਖਾਸ ਕਰਕੇ ਨੌਜਵਾਨ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਅਤੇ ਚੰਗੀਆਂ ਪੋਸ਼ਣ ਆਦਤਾਂ ਦੇ ਮੁੱਲ ਬਾਰੇ ਜਾਗਰੂਕ ਕਰਨਾ ਹੈ। ਦੇਸ਼ ਭਰ ਦੇ ਸਕੂਲ ਇਸ ਹਫ਼ਤੇ ਨੂੰ ਕਈ ਇੰਟਰੈਕਟਿਵ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਮਨਾਉਂਦੇ ਹਨ। ਇਸ ਹਫ਼ਤੇ ਦੀ ਮਹੱਤਤਾ ਇਸ ਗਿਆਨ ਨੂੰ ਫੈਲਾਉਣ ਵਿੱਚ ਹੈ ਕਿ ਛੋਟੀ ਉਮਰ ਤੋਂ ਹੀ ਸਹੀ ਖਾਣਾ ਇੱਕ ਸਿਹਤਮੰਦ ਸਰੀਰ, ਮਨ ਅਤੇ ਜੀਵਨ ਭਰ ਸਮੁੱਚੀ ਤੰਦਰੁਸਤੀ ਦਾ ਸਮਰਥਨ ਕਰਦਾ ਹੈ। ਜੇ ਭਾਰਤ ਵਿੱਚ ਰਾਸ਼ਟਰੀ ਪੋਸ਼ਣ ਹਫ਼ਤੇ ਦੇ ਇਤਿਹਾਸ ਅਤੇ ਮਹੱਤਵ ਬਾਰੇ ਗੱਲ ਕਰੀਏ ਤਾਂ ਰਾਸ਼ਟਰੀ ਪੋਸ਼ਣ ਹਫ਼ਤੇ ਦੀਆਂ ਜੜ੍ਹਾਂ 1975 ਵਿੱਚ ਮਿਲਦੀਆਂ ਹਨ, ਜਦੋਂ ਇਹ ਅਮਰੀਕਨ ਡਾਇਟੈਟਿਕ ਐਸੋਸੀਏਸ਼ਨ ਵੱਲੋਂ ਇੱਕ ਮੁਹਿੰਮ ਵਜੋਂ ਸ਼ੁਰੂ ਹੋਇਆ ਸੀ, ਜਿਸਨੇ ਬਾਅਦ ਵਿੱਚ ਦੁਨੀਆ ਭਰ ਦੇ ਸਿਹਤ ਵਿਭਾਗਾਂ ਨੂੰ ਪ੍ਰੇਰਿਤ ਕੀਤਾ। ਭਾਰਤ ਨੇ 1982 ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਖੁਰਾਕ ਅਤੇ ਪੋਸ਼ਣ ਬੋਰਡ ਦੀ ਅਗਵਾਈ ਵਿੱਚ ਇਸ ਮਹੱਤਵਪੂਰਨ ਤਿਉਹਾਰ ਨੂੰ ਅਪਣਾਇਆ। ਇਸ ਦਾ ਮੁੱਖ ਉਦੇਸ਼ ਸੀ ਸਿਹਤ, ਕੁਪੋਸ਼ਣ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਬਾਰੇ ਭਾਈਚਾਰਕ ਜਾਗਰੂਕਤਾ ਵਧਾਉਣਾ। ਅੱਜ ਪੋਸ਼ਣ ਹਫ਼ਤਾ ਸਰਕਾਰੀ ਪ੍ਰੋਗਰਾਮਾਂ ਜਿਵੇਂ ਕਿ ਪੋਸ਼ਣ ਅਭਿਆਨ, ICDS ਅਤੇ ਮਿਡ ਡੇ ਮੀਲ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁੱਖ ਸਮਾਗਮ ਹੈ। ਇਹ ਦਿਵਸ ਬਿਹਤਰ ਜੀਵਨ ਲਈ, ਸਹੀ ਖਾਣਾ ਖਾਣ ਲਈ, ਭਾਰਤ ਵਿੱਚ ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਸਿਹਤਮੰਦ ਭੋਜਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਹਰ ਸਾਲ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਥੀਮ ਸੰਤੁਲਿਤ ਖੁਰਾਕ, ਪੋਸ਼ਣ ਸਿੱਖਿਆ ਅਤੇ ਬਿਹਤਰ ਜੀਵਨ ਸ਼ੈਲੀ ਵਿਕਲਪਾਂ ਬਾਰੇ ਜਾਗਰੂਕਤਾ ਫੈਲਾਉਣ ਤੇ ਕੇਂਦਰਿਤ ਹੁੰਦਾ ਹੈ। ਇਹ ਗਤੀਵਿਧੀਆਂ ਨਾ ਸਿਰਫ ਸਕੂਲਾਂ ਵਿੱਚ ਪੋਸ਼ਣ ਹਫ਼ਤੇ ਨੂੰ ਦਿਲਚਸਪ ਅਤੇ ਯਾਦਗਾਰੀ ਬਣਾਉਂਦੀਆਂ ਹਨ, ਬਲਕਿ ਵਿਦਿਆਰਥੀਆਂ ਨੂੰ ਜੀਵਨ ਭਰ ਸਿਹਤਮੰਦ ਭੋਜਨ ਆਦਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਨੇ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਟਰੀ ਪੋਸ਼ਣ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗਾ ਪੋਸ਼ਣ ਇੱਕ ਸਿਹਤਮੰਦ ਸਰੀਰ, ਤੇਜ਼ ਦਿਮਾਗ ਅਤੇ ਉਜਵਲ ਭਵਿੱਖ ਦੀ ਕੁੰਜੀ ਹੈ। ਇਹ ਹਫ਼ਤਾ ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਨੂੰ ਸੰਤੁਲਿਤ ਖੁਰਾਕ, ਸਿਹਤਮੰਦ ਭੋਜਨ ਆਦਤਾਂ ਅਤੇ ਸੁਚੇਤ ਖਾਣ ਪੀਣ ਦੇ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ। ਹਰ ਕੋਈ ਭਾਰਤ ਵਿੱਚ ਪੋਸ਼ਣ ਜਾਗਰੂਕਤਾ ਫੈਲਾਉਣ ਅਤੇ ਇਕੱਠੇ ਇੱਕ ਸਿਹਤਮੰਦ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਪਾ ਸਕਦਾ ਹੈ। ਸੋ ਸਾਨੂੰ ਵੀ ਇਹ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ, ਤੇ ਕਵਿਤਾ ਪਾਠ ਕਰ ਰਹੇ ਨੇ ਗਗਨਮੀਤ ਕੌਰ।
1: ਕਵਿਤਾ ਹੈ ਦਰਸ਼ਕ। ਕਿੰਨਾ ਕੁਝ ਤੱਕਦੀਆਂ ਨੇ ਅੱਖਾਂ, ਕਿੰਨਾ ਕੁਝ ਤੱਕਦੀਆਂ ਨੇ ਅੱਖਾਂ, ਨਿੱਕੇ ਰੁੱਤੇ ਜਾਮਨੀ ਫੁੱਲ ਚੁਗਣੇ, ਗੁਲਾਬੀ ਰੁੱਤੇ ਚਿੱਟੇ ਵਾਲ ਵਾਹੁਣੇ, ਬਸੰਤ ਵੇਲੇ ਸੁੱਕੇ ਪੱਤੇ ਪਲੋਸਣਾ, ਪੱਝੜਾਂ ਵਿੱਚ ਫੁੱਲਾਂ ਦੀ ਆਸ, ਸ਼ੋਰ ਵਿੱਚ ਚੁੱਪ ਹੰਡਾਉਣੀ, ਚੁੱਪ ਵਿੱਚ ਸ਼ੋਰ ਤੋਂ ਤ੍ਰਭਕ ਪੈਣਾ, ਬੇੜੀਆਂ ਵਿੱਚ ਬੱਜੀ ਬੇੜੀ ਦੀ ਛਟਪਟਾਹਟ, ਪਿੰਜਰੇ ਦੇ ਪੰਛੀ ਦੀ ਪਰਵਾਜ਼ ਵਿਚਲੀ ਤੜਪ। ਕਿੰਨਾ ਕੁਝ ਤੱਕਦੀਆਂ ਨੇ ਅੱਖਾਂ, ਕਿੰਨਾ ਕੁਝ ਤੱਕਦੀਆਂ ਨੇ ਅੱਖਾਂ। ਨਜ਼ਮ ਹੈ ਪਹਿਲਾਂ। ਦੂਰ ਹਟਾਓ ਨਹੀਂ ਚਾਹੀਦੀ ਕੋਈ ਵਾਦ ਦੀ ਬੁਰਕੀ, ਕੋਈ ਇਜ਼ਮ ਦੀ ਚੋਰੀ। ਦੂਰ ਹਟਾਓ ਨਹੀਂ ਚਾਹੀਦੀ ਕੋਈ ਵਾਦ ਦੀ ਬੁਰਕੀ, ਕੋਈ ਇਜ਼ਮ ਦੀ ਚੋਰੀ। ਦਮ ਕੋਟੂ ਹੋ ਜਾਂਦੇ ਇਹ ਚਗਲੇ ਵਿਚਾਰ, ਘਸ ਗਈ ਵਰਦੀ ਜੰਗਾਲੇ ਤਮਗਿਆਂ ਨਾਲ। ਚਿੜੀ ਨੂੰ ਤੱਕਣ ਦਿਓ ਸਰਗੀ ਵੇਲਾ, ਚਿੜੀ ਨੂੰ ਤੱਕਣ ਦਿਓ ਸਰਗੀ ਵੇਲਾ, ਮੋਤੀਏ ਦੀ ਖੁਸ਼ਬੋ ਵਿੱਚ ਤਰਨ ਦਿਓ ਖਿਆਲ। ਖੋਲੋ ਬੰਦ ਬਾਰੀਆਂ, ਖੋਲੋ ਬੰਦ ਬਾਰੀਆਂ, ਮਨ ਦੀਆਂ ਝੀਥਾਂ 'ਚੋਂ ਝਾਕਦੇ ਸੂਰਜ ਨੂੰ ਪਾਉਣ ਦਿਓ ਪਹਿਲਾਂ।

ਮਨ ਦੀਆਂ ਝੀਥਾਂ ਚੋਂ ਝਾਕਦੇ ਸੂਰਜ ਨੂੰ ਪਾਉਣ ਦਿਓ ਪਹਿਲਾਂ। ਕਵਿਤਾ ਹੈ ਤਲਿਸਮ। ਤਲਿਸਮੀ ਦੁਨੀਆ ਹੈ ਮੇਰੇ ਅੰਦਰ, ਤਲਿਸਮੀ ਦੁਨੀਆ ਹੈ ਮੇਰੇ ਅੰਦਰ, ਜਿਉਂ ਚਿੱਕੜ ਵਿੱਚ ਚਿੱਟੇ ਕੰਵਲਾਂ ਦਾ ਤਲਾਅ। ਮੈਂ ਕੁਦਰਤ ਦਾ ਉਹ ਕਰਿਸ਼ਮਾ ਹਾਂ ਜੋ ਅੰਦਰ ਦੇ ਤੂਫਾਨਾਂ ਨੂੰ ਠੱਲ ਆਪਣੇ ਸਿਰ ਵਿੱਚ ਉੱਗੇ ਬੋਧੀ ਬਿਰਖ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਕਰਦਾ ਹੈ। ਗ੍ਰੰਥ ਪੋਥੀਆਂ ਪੜ੍ਹਨ ਅਤੇ ਉਦਾਸੀਆਂ ਕੀਤੇ ਬਗੈਰ ਹੀ ਮੇਰੇ 'ਚੋਂ ਨਾਨਕ ਪ੍ਰਗਟ ਹੁੰਦਾ ਹੈ, ਜਦੋਂ ਮੈਂ ਸਾਰੀਆਂ ਨਫ਼ਰਤਾਂ, ਚਲਾਕੀਆਂ ਅਤੇ ਗੁਸਤਾਖੀਆਂ ਨੂੰ ਮੁਆਫ਼ੀ ਦੀ ਦੇਗ ਵਿੱਚ ਰਲਾ ਦੁਆਵਾਂ ਦਾ ਚੌਰ ਕਰਦੀ ਹਾਂ। ਮੇਰੀ ਸੁਰਤ ਉਸ ਨਾੜੂ ਵਿੱਚ ਟਿਕੀ ਹੈ, ਮੇਰੀ ਸੁਰਤ ਉਸ ਨਾੜੂ ਵਿੱਚ ਟਿਕੀ ਹੈ ਜਿਸ 'ਚੋਂ ਮੈਂ ਉੱਗਮੀ ਹਾਂ, ਅਤੇ ਉਸੇ ਨਾੜੂ ਨਾਲ ਬੱਜੀ ਮੈਂ ਇੱਕ ਹੋਰ ਕਰਿਸ਼ਮਾ ਬੀਜਦੀ ਹਾਂ। ਆਪਣੇ ਅੰਦਰਲਾ ਸਾਰਾ ਤਲਿਸਮ ਮੈਂ ਧੀ ਨੂੰ ਸੌਂਪ ਹੌਲੀ ਜਿਹੀ ਉਸਦੇ ਕੰਨ ਵਿੱਚ ਆਖਦੀ ਹਾਂ ਕਿ ਅਸੀਂ ਕਰਿਸ਼ਮਾ ਹਾਂ, ਸਾਡੇ ਅੰਦਰ ਚਿੱਟੇ ਕੰਵਲਾਂ ਦਾ ਤਲਾ ਹੈ। ਕਵਿਤਾ ਹੈ ਤਰਸੇਵਾ। ਨਾ ਜਿੱਤਣ ਦੀ ਕੋਸ਼ਿਸ਼, ਨਾ ਖੌਫ ਹਾਰਨੇ ਦਾ। ਨਾ ਜਿੱਤਣ ਦੀ ਕੋਸ਼ਿਸ਼, ਨਾ ਖੌਫ ਹਾਰਨੇ ਦਾ, ਇੱਕ ਬੂੰਦ ਨੂੰ ਤਰਸਦਾ ਚਾਤ੍ਰਿਕ ਹੈ ਮੇਰੇ ਅੰਦਰ। ਇੱਕ ਲੀਕ ਅਣਕਹੀ ਸੀ, ਇੱਕ ਲੀਕ ਅਣਕਹੀ ਸੀ ਜਾਂ ਰੰਗਾਂ ਦੀ ਮਹਿਫਿਲ, ਉਸ ਪਾਰ ਤੂੰ ਹੀ ਤੂੰ ਸੀ, ਇਸ ਪਾਰ ਮੈਂ ਰਹੀ ਨਾ। ਰਸਤੇ 'ਚੋਂ ਰਸਤੇ ਨਿਕਲਣ ਚੌਰਾਹੇ ਆਣ ਖੜ੍ਹੀ ਹਾਂ, ਮੇਰੇ ਅੱਗੇ ਧੁੰਦ ਹੀ ਧੁੰਦ ਹੈ, ਮੈਨੂੰ ਪਿੱਛੇ ਕੁਝ ਨਾ ਦਿਸਦਾ। ਚੱਕਰ ਦਰ ਚੱਕਰ ਚੱਕਰਾਂ ਵਿੱਚ ਘੁੰਮ ਰਹੀ ਹਾਂ, ਚੱਕਰ ਦਰ ਚੱਕਰ ਚੱਕਰਾਂ ਵਿੱਚ ਘੁੰਮ ਰਹੀ ਹਾਂ। ਇੱਕ ਚਿਣਗ ਨੂੰ ਤਰਸਦਾ ਕੁਕਨੁਸ ਹੈ ਮੇਰੇ ਅੰਦਰ, ਇੱਕ ਚਿਣਗ ਨੂੰ ਤਰਸਦਾ ਕੁਕਨੁਸ ਹੈ ਮੇਰੇ ਅੰਦਰ। ਨਜ਼ਮ ਹੈ ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ। ਅਗਲੇ ਜਨਮ ਮੋਹੇ ਬਿਟੀਆ ਨਾ ਕੀਜੋ, ਗਾਣਾ ਵੱਜ ਰਿਹਾ ਹੈ ਜੋ ਮੇਰੇ ਅੰਦਰ ਇੱਕ ਚੀਸ ਬਣ ਵਹਿ ਤੁਰਿਆ ਹੈ, ਅਤੇ ਚਿੰਤਾ ਮੇਰੀ ਮਿੱਟੀ ਵਿੱਚ ਕਰਵਟ ਲੈਂਦੀ ਸੋਚਦੀ ਹੈ ਕਿ ਜੇ ਇੰਜ ਹੋਇਆ ਤਾਂ ਧਰਤੀ ਹੇਠਲਾ ਬਲਦ ਥੱਕ ਕੇ ਚੂਰ ਹੋ ਜਾਏਗਾ, ਮਨੁੱਖਤਾ ਦਾ ਸਿਰਨਾਵਾਂ ਗੁਆਚ ਜਾਏਗਾ, ਧੋਖੇ ਫਰੇਬ ਨੂੰ ਕੌਣ ਚੱਲ ਪਾਏਗਾ, ਲੀਰੋ ਲੀਰ ਵਿਸ਼ਵਾਸਾਂ ਨੂੰ ਕੌਣ ਤਰੋਪੇ ਲਾਏਗਾ, ਤਿਲ ਤਿਲ ਮਰ ਰਹੇ ਸੁਪਨਿਆਂ 'ਤੇ ਕੀੜੀਆਂ ਦੇ ਘਰ ਕੌਣ ਉਸਾਰੇਗਾ, ਆਪਣਾ ਆਪ ਗੁਆ ਕੇ ਵੀ ਦੁਆਵਾਂ ਦਾ ਚੌਰ ਕੌਣ ਚੁਲਾਏਗਾ, ਬੱਚਿਆਂ ਦੀ ਮੁਸਕਾਨ ਖਾਤਰ ਖਾਰੇ ਸਾਗਰ ਕਿੰਜ ਤਰਿਆ ਜਾਏਗਾ, ਸਮਰਪਣ ਦੇ ਤਾਰਿਆਂ ਵਿੱਚ ਕੌਣ ਟਿਮਟਿਮਾਏਗਾ, ਖੰਡਿਤ ਮਾਨਸਿਕਤਾ ਨੂੰ ਸੂਈ ਦੇ ਨੱਕੇ 'ਚੋਂ ਕੱਢਣ ਦਾ ਜੇਰਾ ਕਿੱਥੇ ਦਿਸੇਗਾ, ਮੁਆਫ਼ੀ ਦੀ ਦੇਗ ਕਿੰਜ ਚੜ੍ਹੇਗੀ, ਮਨ ਮੰਦਰ ਵਿੱਚ ਲੋ ਕੌਣ ਜਲਾਏਗਾ। ਇਹਨਾਂ ਪ੍ਰਸ਼ਨਾਂ ਵਿੱਚੋਂ ਡਿੱਗੇ ਘੁਰੇ ਸਮੇਟਦੀ ਔਰਤ ਹੋਣ ਦੀ ਨੇਮਤ ਨੂੰ ਸਜਦਾ ਕਰਦੀ, ਅਰਦਾਸ ਕਰਦੀ ਕਿ ਅਗਲੇ ਜਨਮ ਕੀ ਹਰ ਜਨਮ ਮੋਹੇ ਬਿਟੀਆ ਹੀ ਕੀਜੋ, ਸਿਰਫ ਬਿਟੀਆ ਹੀ ਕੀਜੋ। ਕਵਿਤਾ ਹੈ ਮਹਿਸੂਸ। ਮੈਂ ਮਹਿਸੂਸ ਕਰਦੀ ਹਾਂ ਤੈਨੂੰ ਮੌਨ ਵਿੱਚ, ਮੈਂ ਮਹਿਸੂਸ ਕਰਦੀ ਹਾਂ ਤੈਨੂੰ ਮੌਨ ਵਿੱਚ, ਅਧੂਰੇ ਸ਼ਬਦਾਂ ਵਿੱਚ, ਕੁਝ ਅਪੂਰਨ ਵਾਕਾਂ ਵਿੱਚ। ਉਸ ਕੱਚੀ ਪਗਡੰਡੀ 'ਤੇ ਜੋ ਮੰਜ਼ਿਲ ਨਾ ਪਾ ਸਕੀ, ਉਸ ਪਿਆਰੀ ਵਿੱਚ ਜੋ ਬਿਰਹਾ ਨੂੰ ਗਾਉਣ ਲੱਗੀ। ਮਹਿਸੂਸ ਕਰਦੀ ਹਾਂ ਮੈਂ ਤੈਨੂੰ ਨਿਰਸਵਾਰਥ ਮੁਸਕਾਨ ਵਿੱਚ, ਸਦੀਵੀ ਗਲਵਕੜੀ ਵਿੱਚ।

0: ਅਹਿਮੀਅਤ ਦੇ ਸਿਖਰ ਤੇ ਖਿਮਾ ਵੱਲ ਵਧਦੇ ਕਦਮਾਂ ਵਿੱਚ, ਉਹਨਾਂ ਖਾਲੀ ਥਾਵਾਂ ਵਿੱਚ ਜਿੱਥੇ ਸਵੈ ਖੰਡਿਤ ਹੋ ਅਨਲ ਹੱਕ ਦੀ ਅਸੀਸ ਵਿੱਚ ਬਦਲਦੀ ਹੈ, ਮੈਂ ਮਹਿਸੂਸ ਕਰਦੀ ਹਾਂ, ਹਾਂ ਮਹਿਸੂਸ ਕਰਦੀ ਹਾਂ ਮੈਂ ਤੈਨੂੰ। ਨਜ਼ਮ ਹੈ ਭੁਰਭੁਰੀ ਮਿੱਟੀ। ਉਸ ਤਲੀਆਂ 'ਤੇ ਪਿਆਰ ਬੀਜਿਆ, ਉਸ ਤਲੀਆਂ 'ਤੇ ਪਿਆਰ ਬੀਜਿਆ ਅਤੇ ਘਰ ਦਾ ਨਕਸ਼ਾ ਅੱਖਾਂ ਵਿੱਚ ਉਲੀਕ ਲਿਆ। ਚੋਗ ਚੁਗਾਉਂਦੇ ਪੰਛੀਆਂ ਨੂੰ ਅਸੀਸ ਦਿੰਦਿਆਂ ਉਸ ਆਲਣੇ 'ਚੋਂ ਤਿਨਕਾ ਕੱਢ ਆਪਣੇ ਕੇਸਾਂ ਵਿੱਚ ਟੁੰਗ ਲਿਆ। ਘਰ ਦੀ ਮਿੱਟੀ ਭਾਲਦੀ, ਤਿਨਕਾ ਸੰਭਾਲਦੀ, ਉਸ ਪਹਿਨ ਲਿਆ ਲੰਬੇ ਸਫ਼ਰ ਦਾ ਲਿਬਾਸ, ਉਸ ਪਹਿਨ ਲਿਆ ਲੰਬੇ ਸਫ਼ਰ ਦਾ ਲਿਬਾਸ। ਕਵਿਤਾ ਹੈ ਹੁਮਸ। ਸਾਵਣ ਆਇਆ ਤੂੰ ਨਹੀਂ ਆਇਆ, ਸਾਵਣ ਆਇਆ ਤੂੰ ਨਹੀਂ ਆਇਆ, ਬਰੂਹਾਂ 'ਤੇ ਉਡੀਕਦੀ ਮਸੂਮੀਅਤ ਬੁੱਢੀ ਹੋ ਗਈ। ਜ਼ਖਮਾਂ ਦੀ ਮੁਸ਼ਕ ਪਛਾਣ, ਇੱਲਾਂ ਦਾ ਝੁੰਡ, ਸਟਾਪੂ ਦੀਆਂ ਕਿਰਚਾਂ ਫਰੋਲਦਾ, ਜ਼ਿਹਨ ਨੂੰ ਦੁਫਾੜ ਕਰਦਾ। ਕਿਣਮਿਣ ਦਾ ਰੌਲਾ ਚੁੱਪ ਦੇ ਖਲਾਅ ਵਿੱਚ ਬਿਖਰ ਜਾਂਦਾ। ਖੀਰ 'ਤੇ ਮਾਲਪੂੜਿਆਂ ਦੀ ਸੁਗੰਧ ਸਿੱਲੀਆਂ ਦੀਵਾਰਾਂ ਦੀ ਹੁਮਸ ਵਿੱਚ ਰਲ ਜਾਂਦੀ। ਦੁਮੇਲ 'ਤੇ ਵੇਖ ਰਹੀ ਹਾਂ ਕਿ ਭਿੱਜੇ ਖੰਭਾਂ ਸੰਗ ਵੀ ਪੰਛੀ ਉੱਡਣ ਦਾ ਹੌਸਲਾ ਨਹੀਂ ਛੱਡਦੇ, ਪੰਛੀ ਉੱਡਣ ਦਾ ਹੌਸਲਾ ਨਹੀਂ ਛੱਡਦੇ। ਕਵਿਤਾ ਹੈ ਭੰਬੀਰੀ। ਇਹ ਬਾਰ ਬਾਰ ਉਹਨਾਂ ਰਾਹਾਂ 'ਤੇ ਜਾ ਖੜਦਾ ਹੈ, ਇਹ ਬਾਰ ਬਾਰ ਉਹਨਾਂ ਰਾਹਾਂ 'ਤੇ ਜਾ ਖੜਦਾ ਹੈ ਜਿੱਥੇ ਕਦੇ ਫੁੱਲ ਖਿੜਨੇ ਸਨ। ਉਹਨਾਂ ਥਾਵਾਂ 'ਤੇ ਜਾ ਬਹਿੰਦਾ ਹੈ ਜਿੱਥੇ ਇਸਨੂੰ ਬੀਜ ਪੁੰਗਰਨ ਦੀ ਆਸ ਸੀ। ਚੀਜੀ ਦੀ ਮੰਗ ਕਰਦਾ, ਕਦੇ ਜ਼ਿੱਦੀ ਬਾਲ ਬਣ ਜਾਂਦਾ, ਕਦੇ ਸਹਿੰਸਰਾਂ ਪੱਤੀਆਂ ਖਿਲਾਰਦਾ, ਕਮਲ ਦੇ ਫੁੱਲ ਵਾਂਗ ਨਿਰਲੇਪ ਖਿੜ ਉੱਠਦਾ, ਕਦੇ ਟੀਸੀ 'ਤੇ ਚੜ ਮੁਸਕਾਉਂਦਾ, ਕਦੇ ਪਾਤਾਲ ਵਿੱਚ ਲੈ ਮੁਸ ਮੁਸ ਰੋਂਦਾ, ਕਦੇ ਅਨੰਤ ਸਾਗਰ ਪਾਰ ਕਰਦਾ, ਕਦੇ ਨਿੱਕੀ ਨਿੱਕੀ ਗੱਲ 'ਤੇ ਝੂਰਦਾ, ਕਦੇ ਪਰਬਤ ਜੰਗਲ ਗਾਹ ਆਉਂਦਾ, ਕਦੇ ਮਾਮੂਲੀ ਜਿਹੀ ਝਰੀਟ 'ਤੇ ਵੈਣਾ ਵਿੱਚ ਵਹਿ ਤੁਰਦਾ, ਵੱਖਰੇ ਵੱਖਰੇ ਪੜਾਅ ਪਾਰ ਕਰਦਾ, ਵੱਖਰੇ ਵੱਖਰੇ ਪੜਾਅ ਪਾਰ ਕਰਦਾ, ਖੇਡਾਂ ਖੇਡਦਾ, ਮਨ ਭੰਬੀਰੀ ਬਣ ਘੁੰਮਦਾ ਰਹਿੰਦਾ, ਮਨ ਭੰਬੀਰੀ ਬਣ ਘੁੰਮਦਾ ਰਹਿੰਦਾ। ਕਵਿਤਾ ਹੈ ਲੀਕ। ਕਰ ਹੌਸਲਾ ਉਲੰਘ ਆ ਸਦੀਆਂ ਤੋਂ ਵਾਹੀ ਲੀਕ। ਕਰ ਹੌਸਲਾ ਉਲੰਘ ਆ ਸਦੀਆਂ ਤੋਂ ਵਾਹੀ ਲੀਕ, ਭੰਨ ਸੁੱਟ ਚੇਤਿਆਂ ਵਿੱਚ ਟਿਕੀ ਸੁਪਨਮਈ ਮੂਰਤ। ਹੋਣ ਦੇ ਭਸਮ ਜੰਗਾਲੇ ਵਿਚਾਰ, ਹਿੱਕ 'ਚੋਂ ਸੁਣੀਂਦੀ ਧੱਕ ਧੱਕ ਸੁਣ, ਜੀਵਨ ਦੀ ਰਮਜ਼ ਪਛਾਣ, ਹੱਥਾਂ ਵਿੱਚ ਹੱਥ ਫੜਾ, ਕਦਮਾਂ ਨਾਲ ਕਦਮ ਮਿਲਾ, ਪੰਛੀਆਂ ਨੂੰ ਉੱਡਦੇ ਤੱਕ, ਫੁੱਲਾਂ ਨੂੰ ਕੋਸਾ ਝਾਕ, ਨਜ਼ਰਾਂ ਨਾਲ ਨਜ਼ਰ ਮਿਲਾ, ਰੌਸ਼ਨੀ ਨੂੰ ਦੇ ਦੁਆ, ਨਜ਼ਰਾਂ ਨਾਲ ਨਜ਼ਰ ਮਿਲਾ, ਰੌਸ਼ਨੀ ਨੂੰ ਦੇ ਦੁਆ।
1: ਹੁਣੇ ਅਸੀਂ ਸੁਣ ਰਹੇ ਸੀ ਕਵਿਤਾ ਪਾਠ, ਅਤੇ ਕਵਿਤਾ ਪਾਠ ਕਰ ਰਹੇ ਸਨ ਗਗਨਮੀਤ ਕੌਰ। ਅਤੇ ਆਓ ਹੁਣ ਸੁਣਦੇ ਹਾਂ ਗੀਤ ਚੱਲੀ ਚੱਲੀ ਨੀ ਚਨਾਏ। ਹੁਣ ਸੁਣਦੇ ਹਾਂ ਇਹ ਗੀਤ ਪ੍ਰਕਾਸ਼ ਸਿੱਧੂ ਦੀ ਆਵਾਜ਼ ਵਿੱਚ।

ਹੁਣੇ ਅਸੀਂ ਪ੍ਰਕਾਸ਼ ਸਿੱਧੂ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਏ ਦੋ ਰੋਟੀਆਂ ਇੱਕ ਗੰਢੜਾ ਨਿਮਾਏ। ਸੁਣਦੇ ਹਾਂ ਇਹ ਗੀਤ ਪੂਰਨ ਸ਼ਾਹ ਕੋਟੀ ਦੀ ਆਵਾਜ਼ ਵਿੱਚ।

ਹੁਣੇ ਅਸੀਂ ਇਹ ਗੀਤ ਪੂਰਨ ਸ਼ਾਹ ਕੋਟੀ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਨੀਲਮ ਸਾਨੀ ਦੀ ਆਵਾਜ਼ ਵਿੱਚ ਗੀਤ ਆਜਾ ਪਿੱਪਲਾਂ ਦੀ ਛਾਵੇਂ ਦੋਵੇਂ ਪਿੰਗਾਂ ਪਾ ਲਈਏ।

ਹੁਣੇ ਅਸੀਂ ਨੀਲਮ ਸਾਹਨੀ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ਵਾਲੇ ਵਰਕਰਾਂ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿਚ ਜਿੱਤ ਲਈ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਲਗਾਤਾਰ ਦੂਜੇ ਸਾਲ ਜਿੱਤ ਰਾਸ਼ਟਰ ਪਹਿਲਾਂ ਦੀ ਵਿਚਾਰਧਾਰਾ ਵਿਚ ਨੌਜਵਾਨਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ABBP ਦੇ ਵਰਕਰ ਵਿਦਿਆਰਥੀਆਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਦੀ ਮਜ਼ਬੂਤੀ ਨਾਲ ਪਾਲਣਾ ਕਰਨਗੇ। ਆਕਾਸ਼ਵਾਣੀ FM ਗੋਲਡ ਦੀ ਅੱਜ 25ਵੀਂ ਵਰ੍ਹੇਗੰਢ ਹੈ। ਇਹ ਚੈਨਲ ਪਹਿਲੀ ਸਤੰਬਰ 2001 ਨੂੰ ਸ਼ੁਰੂ ਹੋਇਆ ਸੀ। ਇਸ ਨੂੰ AIR FM ਗੋਲਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। FM ਗੋਲਡ ਤੇ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਦੇ ਕਈ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੀਆਂ ਆਗਾਮੀ ਯੋਜਨਾਵਾਂ ਅਤੇ ਕੰਮਾਂ ਦੀ ਸਮੀਖਿਆ ਕੀਤੀ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਵਿਚ ਉਨ੍ਹਾਂ ਨੇ ਸਕੂਲੀ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ, ਪਹੁੰਚਯੋਗ ਅਤੇ ਨਤੀਜਾ ਮੁਖੀ ਬਣਾਉਣ ਲਈ ਇਕ ਕਾਰਜ ਯੋਜਨਾ ਤੇ ਚਰਚਾ ਕੀਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਮਜ਼ਬੂਤ ਕਰਨਾ, ਸਿੱਖਿਆ ਵਿਚ ਤਕਨਾਲੋਜੀ ਦੀ ਵਰਤੋਂ ਨੂੰ ਵਧਾਉਣਾ ਅਤੇ ਹਰੇਕ ਬੱਚੇ ਲਈ ਸਿੱਖਣ ਦਾ ਬਿਹਤਰ ਮਾਹੌਲ ਬਣਾਉਣਾ ਜ਼ਰੂਰੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਬਾਰੇ ਦੋਹਰੇ ਮਾਪਦੰਡਾਂ ਦੀ ਕੋਈ ਥਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 7.8% ਦੀ ਆਰਥਿਕ ਵਿਕਾਸ ਦਰ 140 ਕਰੋੜ ਦੇਸ਼ਵਾਸੀਆਂ ਦੀ ਸਖ਼ਤ ਮਿਹਨਤ ਅਤੇ ਸਮੂਹ ਸੰਕਲਪ ਦਾ ਨਤੀਜਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਅਰਥ ਵਿਵਸਥਾ ਵਿਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: आदाब, ये आकाशवाणी है। खबरों के साथ मैं महताब आलम। वजीर आजम नरेंद्र मोदी ने शंघाई ताउन तंजीम की 26वीं सरबरा कॉन्फ्रेंस से खिताब किया और दहशतगर्दी को बिल्कुल बर्दाश्त न करने और इस मामले पर दोहरा मियार अख्तियार करने की रविश्तर किए जाने पर जोर दिया। भारतीय रेलवेज ने शिमाली रेलवे के मुरादाबाद डिवीजन के बकिया 772 किलोमीटर के हिस्से पर कवच निज़ाम के चौथे मरहले के लिए 170 करोड़ रुपए की मंजूरी दी है। आकाशवाणी का FM गोल्ड चैनल मुमताज़ नशरियाती खिदमात के 25 साल मुकम्मल होने पर आज अपनी सिल्वर जुबली मना रहा है। भारतीय मौसमियात महकमे ने शिमाल मशरकी भारत के बाद हिस्सों में शदीद से लेकर इंतहाई शदीद बारिश का सिलसिला कल तक जारी रहने के इम्कान के मद्देनज़र रेड अलर्ट जारी किया है। और US ओपन टेनिस में अरीना सबालिंका ने केमिला ओसोरियो को हराकर अपने टाइटल का दिफा करने की मुहिम का आगाज कर दिया है। खबरें तफसील से। वजीर आजम नरेंद्र मोदी ने आज किर्गिजिस्तान की राजधानी बिश्केक में शंघाई ताउन तंजीम की 26वीं सरबराह कॉन्फ्रेंस से खिताब किया। वजीर आजम ने मेंबर मुल्कों पर जोर दिया कि दहशतगर्दों को सरमाया फराहम करने, उनकी भर्ती, लोगों को शिद्दत पसंदी के रास्ते पर डालने और उन्हें महफूज पनागाहें फराहम करने के पूरे इको निज़ाम को ख़त्म किया जाए। जनाब मोदी ने कहा कि दहशतगर्दी के मामले पर किसी तरह के दोहरे मेयार की कोई गुंजाइश नहीं है। शंघाई ताउन तंजीम SCO के मेंबर मुल्कों के रहनुमाओं ने तंजीम के 25 साल मुकम्मल होने के मौके पर बिश्केक ऐलानिये पर दस्तखत किए। इसके अलावा मेंबर मुल्कों ने मुख्तलिफ करारदादों पर भी दस्तखत किए जिनका मकसद इदारा जाती फ्रेमवर्क को बेहतर बनाना और सिक्योरिटी को लाहिक जदीद तर्ज के खतरात से निमटना है। पेश है एक रिपोर्ट।
2: शंघाई ताउन तंजीम की सरबराह कॉन्फ्रेंस से खिताब करते हुए वजीर आजम नरेंद्र मोदी ने दुनिया के मुख्तलिफ हिस्सों में जारी टकराव और लड़ाई के मामले पर तशवीश का इजहार भी किया। जनाब मोदी ने कहा कि जंग और महाजाराई किसी मसले का हल नहीं है और सभी तनाज़ात बातचीत और सिफारतकारी के जरिए हल किए जाने चाहिए। वजीर आजम ने कहा कि भारत उन सभी कोशिशों की हिमायत करता है जिनके जरिए मार्केट्स को बाहम मुंसलिक किया जाए, तजारत में सहूलत पैदा हो और तरक्की के नए रास्ते खुलें। साथ ही उन्होंने जोर देकर यह भी कहा कि इस तरह की कोशिशें करते वक्त सभी मुल्कों के इक्तदार आला और इलाकाई सालमियत का पूरा एहतराम किया जाना चाहिए। सरबरा कॉन्फ्रेंस से खिताब करते हुए जनाब मोदी ने कहा कि भारत ने पिछले साल शंघाई ताउन तंजीम के तहजीबी मुजाकरात फोरम की तजवीज़ पेश की थी। वज़ीर आज़म ने इस बात पर मसरत का इजहार किया कि इसका